0: ਦੇ ਚੀ ਤੋਮੀਂ ਚਾਮਰੀ ਲਗਤੀ ਲਵਾਂ ਗਰ ਗੰਦੀਆ ਨਾ ਚ ਪੋਕਨਾ ਯੋਸ ਕੁ ਨੋਲਾਂ ਦਾ ਇਨ ਰੇਤਨਾ ਵਾਰਕਮ ਦੇ ਲੇਸਨ ਥਾ ਤੋਂ ਖੰਗ ਦੇ ਨਿਆਂ ਕੰ ਟੁ ਪੋ ਨੀ ਗ ਖਬਰ ਤੋਂ ਨੋ ਤੇ ਨਾ ਚ ਟੁ ਪੋ ਨੀ ਗ ਖਬਰ ਨੀ ਲੇ ਸਗੀਲ ਯਾ ਟੁ ਪੋ ਦੇਮੋ
1: ਵੇ
0: ਦੇਮੋ
1: ਵੋਨਿਆ ਦੇਮੋ ਇਨ ਚੋ ਦੇਮੋ ਇਨਾ
0: ਦੇਮੋ ਦੇਮੋ
1: ਓਕੇ ਦੇ ਕਿਲਿੰਟ ਚ ਜਿਗਮਾ ਬਨਾ ਹਲੋ ਐ ਲਮੇ ਦੇ ਗ ਦੋਨ ਇਨ ਦੇ ਕੋ ਦਿਗ ਨਾ ਮਾ ਗਾ
0: ਦੋਨਿੰ ਕੰਨੋਂਸ ਗ੍ਰੈਜ਼ਨ ਆ
1: ਕੰਨੋਂ ਦੇ
0: ਯਾ ਕਬਜੀ ਮਿਲਿਸ ਨਾ ਕੋਟ ਗਲਾ
1: ਓਏ ਓਏ ਓਕੇ ਟਿੰ ਕੀ
0: ਦਿਮੋ
1: ਓਕੇ ਟੈਚੀ ਦੇ ਲ
0: ਯਾ ਪੰਦਾ ਦਿਮੋ
2: ਸੇਰੋ ਤਾਸ਼ੇ ਦਿਮੋ ਇਨਾ
0: ਦਿਮੋ ਦਿਮੋ
2: ਗੋਦਾ ਗਲਾਸ ਗਰੇ ਦੇ ਲੋਚੀ
0: ਅਰੇ ਲਵਾਂ ਗਰ ਗੰਦੀ ਆ ਨਾ ਚਪੂ ਕੰਨਾ ਯੋ ਸੇ ਨੀ ਮੰਦਸ ਗਿੰਗੋ
2: ਓ ਯਾ ਯਾ ਯਾ ਗੋਦਾ ਗਲਾਸ ਤਾ ਛੋਰਾ ਸੇਰੋ ਦਮਾ ਤਤੰਗਾ Чексэн бүл сөй дали ликун махна юнга шаваланду онжи хонда навкадна ерін гарылғылады.
0: Я, көрінші.
2: Оле, томен та нянка юнга яң сүйкадна ерін.
0: Гри.
2: Ленчы жаму на налам бүнгі мүлім нүнгі немасы көмдікті жүмықтыңа.
0: Налам бүнгі.
2: Оле.
0: Я, көбжім елесіна көрдігілай, о.
2: О, я, көрінші.
0: Я, демо.
2: Я, демо.

ਦੀ ਉਂਜੂ ਚੁੰਕਰ ਯਾਨੇ ਅੰਗ ਦੀਵਾਰ ਚਿੰਜੂ ਕ ਟੋਟ ਦੋ ਅੰਗਲ ਦਿਲ ਨੇ ਉਂਦੀ ਤਖਾਰ